ਤੋਂ ਸਿਸੀ ਨੂੰ ਸਸਤਿਆਂ ਨੇ ਬੀਤੇ ਦੇ ਵਿਕਾਸ਼ ਪੀਰੀਤੀ ਲਾਯਾਂ ਮਿਤਨਾ ਦੇ ਸਨਾਯੂ ਪੱਧਤੀਏ ਪਿਨਵੀ ਮਿਤੇ ਦੇ ਰੁਧਿਰੇ ਪਵਿੱਤਰਤਾ ਦੇ ਮਾਨਸਿਕ ਸੰਹਿੰਦਿਆਵ ਐਤਵੀ ਮਿਤੇ ਹੇਤੁ ਵਨ ਬੈਵੇ ਮਾਨਸਿਕ ਮਿੰਨ ශාරීරික සුවේද ධනවති සැලකේ. ජය පිරිත සියලු රෝගයන්ටද යක්ෂ බයටද ග්‍රහ දෝෂවලටද යහපත් ප්‍රතිඵල අත්කර දෙන බව පුරාතනයේ සිට පැවතින ජන විශ්වාසයයි. ජය පිරිත ශ්‍රවණය කරන ඔබට